0: ਤੇ ਪਰਿਨੂ ਕਰਸ਼ ਨੂਕ ਗਜਿਨੀ ਪੋਕਰਮ ਥਲ ਰਖੀ ਮਨ ਟੋਕੀ ਪਾਸਾ ਚਿਰਕੰਗੀ ਚੰਨ ਕਕਾਈ ਯੋ ਕੈ ਜਵਾਰਾ ਕਾ ਫਾਮਿਲੀ ਯੋ ਕੈ ਜਵਾਰਾ ਕਾ ਤਸਲੋਦਾਨੀ ਨਈ ਬਾਯੋਸ ਬੀ ਸਲਦਾਨੀ ਬਲਤਿਮੋਰੀ ਮੇ ਕਸਤੋ ਪੀ ਟੋਕੀ ਟੋਕੀ ਟੋਕੀ ਵੇ ਸਲੋਦਾਨੀ ਨੂ ਕਫੇ ਮਨ ਅਨੀ ਤਪੈਤਾਨੀ ਤੋ ਕੀ ਸ਼ਬੋ ਕੌਸੀ ਉਗਾਰਾ ਸਲੂ ਪੈਤਾਨੀ ਤੋ ਪੋਸਾਚ ਸ਼ਪਾਲਾਨੀ ਨੀ ਕੋ ਤੋ ਮਨ ਕੀ ਤੋ ਵੀ ਰੋਇਆ ਕਈ ਪੇਸ਼ੋ ਯਾ ਕਾਇਓ ਕੈਜਾ ਫਾਮਿਲੀ ਯੋ ਕੈਜਾ ਫਾਮਿਲੀ ਵਾਰਾ ਕਤਾ ਸਲੋਦਾਨੀ ਹਰਮਨ ਅਨੀ ਤਪਾਪੀ ਟੋ ਬੋਸ ਬੈਂਡਿਸਿਆਚੋ ਆ ਤੋ ਕੀ ਪਾਸਾ ਚਿਰਕੰਗੀ ਕਿ ਮਸ ਨਾ ਹੋਏ ਹੁਣ ਸਲੋਦਾਨੀ ਹਰਮਨ ਅਨੀ ਤਾ ਮੀ ਤੋ ਬੈਂਡਿਸਿਆਚੋ ਦਿਓ ਸਾਲੋ ਸੁਵਿਧਾ ਕੋਰਚੋ ਅਜੀ ਲਗਸ ਕੰਗੀ ਮੂੰ ਹਰਮਨ ਅਨੀ ਤਾ ਛਨਾ ਲਤਕਾ ਜਿਨ ਜਿਨ ਪੁਕਾਰਾ ਪੀ ਸਲੋਦਾਨੀ ਮਸ ਨਾ ਹੋਏ ਹਿ ਨਿਆ ਗੋਨਾ ਤੋਰੀ ਗੋਨਾ ਤਾ ਮੀ ਤੋ ਬੈਂਡਿਸਿਆਚੋ ਤਾ ਮੀ ਤੋ ਪੋਸਾਚੋ ਤੋ ਕਿ ਨਿਓ ਕੁਛ ਕਾਓ ਸੇ ਨਿਓ ਕੁਛ ਸਾਲੋ ਤਾ ਮੀ ਤੋ ਕੈਰਾ ਕੁਛ ਕੰਮ ਦਾ ਲਿਓ ਸੋਲੋ ਪਗਨੇਸੋ ਕੋਈ ਤੋ ਬੁਨਾ ਕਾ ਰੋ ਬਿ ਸਸੋ ਯਾ ਉਂਗਮ ਤਾ ਤਾ ਮੀ ਤੋ ਪੋਬਰਾ ਵੀ ਮੈਂਗੀ ਸੀ ਅਸਤਾ ਵਨਿਆ ਉਪਮ ਜਿੰਗੀ ਚੀ ਕਿ ਤੋ ਵੀ ਸਲੋਦਾਨੀ ਨੂੰ ਕੋ ਇਤ ਗੁਨਾ ਤਾ ਹਰਮਾਨ ਇਲ ਸੀਤਾ ਲੁਪੀਤਾ ਮਾਰੀਓ ਛਨਲਤ ਸਲੋਦਾਨੀ ਨੂੰ ਕਾ ਉਸੁਸੀ ਲੂਸ ਤੋ ਕਿ ਗੁਨਾ ਤਾ ਮੈਂ ਸਲੋਦਾਨੀ ਤਾ ਤਾ ਮੀ ਤੋ ਪੋਸਾ ਚੋ ਕੋ ਨੂੰ ਕਾ ਪੁੰਜਾ ਹਰਮਾਨ ਨੀ ਤਾ ਜੋ ਸਲੋ ਪਾਗੇ ਨੂੰ ਕਮ ਕਾ ਟੀਮਪੋ ਦਾ ਕੁਸ ਕਮੋਂ
1: Bueno, chasnala mi carca, chasnala mamá, kay jinjin pucará manda mamita. Bueno, ñukanchi mamita kamana al tal vez tú que grabas kanga, pero ñuka ka rikuraku nimi. Rikuraku nimi, ya chayamos pika, kankuna paja audio taka uya chinga pagna chusi, no shpaka kachapaychilla, kankuna saludo son nishpaka, ñukanchi kaimanta atentos mi kanchi. Bueno, Shina Yatangnin, a ver, Shuktak, saludo, Chayamurka. Vamos a ver si ya después de este saludo empezamos con lo mejor de todos los días, de todos los programas, la palabra de Dios. A ver, hermanos, vamos con Romanos capítulo 15. ¿Quieren escuchar o no quieren escuchar? Me dejan con la caña, risa, son y pica... apurrado lado y esperinguichi tal vez. No sean así, hermanos. Como siempre le voy a decir que no voy a demorar. Vamos a ser rápidos. Uy, esperinguichi, hermano, uy, esperinguichi. A ver, dice, que hay un saludo, te saludación. Buenos días, mi de Dios. Buenos días de Dios. Mi hermana Anita, bendiciones, saludos desde Cantón Mejía, su hermano en Cristo, José Sagnay. Siempre escucho el programa, siga adelante en la obra de nuestro Dios Todopoderoso. A través de este medio, gracias por ese hermosa Rosita. Cuando entregas tu día en manos de Dios, tu alma descansa. Él abre caminos, renueva fuerzas y llena de luz los lugares donde antes había preocupación. Amén, hermano. Buenos días. Allí tu tamanta. Buenos días de Dios. Nishikamiño canchitorizito y maca. Yo solo pagui, ñañitas, chasna ñuca onda, anda la cascamanda. Hatunta mi cuchicuni. Ñuca chunguito ta Himalaya ricuchina, cajica ricuchiman, pero cuchila mi cani. Agradecidos, punta Dios, tacha de poasha cancona, pichasna ñuca onda, anda la cascamanda. Saludos, hermana Anita, bendiciones, Dios le bendiga. Siempre un saludo en Jin Jin Pucará, toda la familia Yucay Yahuaraca y todos los hermanos, y una alabanza de coro. Hijas de Dios, por favor, gracias. Hijas de Dios. Amala, Yucanchi, Jemai, Jincanto, una cacierta, Yucanchita, una sola, bloquearla y a chinga. Amala, camba, canto y machas, nacho. Buena transmisión, hermana Anita. Gracias por animar aquí escuchando en Sur de Quito. Estoy esperando mi alabanza. Aña. A ver, shuye y rikushun, a ver, chaita coro, hijas de Dios.